0: ਮੈਂ ਹਰਾ ਸਲੈਵ ਸਿੰਘੇ ਮਨ ਮੀਨ ਗੇ ਕੋਈ ਵੀ ਸਿੰਘੇ ਫਹੀ ਅਕਮ ਦੇ ਫਹੀ ਅਕਮ ਦੇ ਕੀ ਆ ਫੇ
1: ਯਾ ਫੇ ਦੇ ਕਮ ਦਾ ਲੋ ਜਾ ਹਾਰ
2: ਲੋ ਓ ਕੇ ਦੇ ਹਿੰਗਾ ਹਮ ਲਾਵੇ ਆ ਡੋ ਹਮ ਆ ਦੋ
0: ਨਗਲ ਵਾਂ ਵਾਰਸ ਸਰਚ ਕੋਰੇ ਬੰਗੇ ਵਾਰਸ ਸਰਚ ਕੋਰੇ ਕੋਚ ਬਜਹਾਣੀ
2: ಕುರಿಯದ್ದಾಣೆ ಮಕ್ಕಿ ವೇದಾಣೆ.

0: ਕੋਬਾ ਵਰਾਂ ਆਮ ਕੋ ਹਮਈ ਵੇਨ ਲਵੇ ਮਿਹਾ ਦੁਕਾ ਜੀ
1: ਨਾ ਕਸੀ ਨਾ ਫਾਰ ਐਲਬਮ ਐ ਨੂ ਬਨੇ ਐ ਮੈਂ ਲਾ ਵਜਾਰ ਐਲਬਮ ਐ ਨੂ ਬਨੇ ਐ ਮੀ ਮੈਂ ਲਾ ਵਾਈ ਗੁਣਾ ਕਸੀ ਲਾ ਮੈਂ
0: ਮੇਗੇ ਦਾਨੇ ਤਾ ਤੋ
1: ਮੇਗੇ ਐ ਚਾਰ ਮਿੰਗੇ ਨੇ ਮਿਹਾ ਰੋ
0: ਅਲੀ ਰਮੀਜ਼ ਕੇ ਲਵੇ ਮਿੰਗੇ ਹਾਲ ਦੁਕਾ ਜਸ ਸੈਫੀ ਆਡੂ ਗੇਂਗੇ ਜਦੋਂ ਹਮ ਗਿਆ ਮਿਸ
1: ਅਲੀ ਰਮੀਜ਼ ਗੇਂਗੇ ਨ ਕੋ ਲਵੇ ਜਨਾ ਜੀ ਮਾਰੋ ਨੋਲੇ ਨੇ ਮਗੇ ਮਿਆਨ ਕੇ ਦੁਨੀਆ
0: ਫੇਵਰਟ ਤੋ
1: ਫੇਵਰਟ ਮਿਹਾ
0: ਆ ਉਲਵੈ ਨੂੰ ਲਵੇ ਨੇ ਦੋ ਅਲੀ ਰਮੀਜ਼ ਕੇ ਆਡੇ
1: ਉਲਵੈ ਨੂੰ ਲਵੇ ਨਾ ਗੋਟ ਕਵੇ
0: ਆ ਏ ਵੀ ਮਾ ਮੀ ਕੋ ਐਲਬਮ ਕੇ ਲਵੇ ਕੰ ਇਕੰ ਬੁਨੇ ਦੇ ਮੀ ਜਹਿਨੀ ਮੀ ਮਾ ਮਾਨ ਐਲਬਮ ਗੇ ਲਵੇਂ ਹੈ ਯੇ ਨੂਨ ਗੁਗੁਰੀ ਐਲਬਮ ਗੇ ਲਵੇਂ ਹੈ ਯੇ
1: ਅਰੇ ਆਡਵਾਈ ਤੇ ਐਲਬਮ ਨਾਮ ਹੈ
0: ਕੋਨ ਐਲਬਮ ਗੁਗੁਰੀ ਐਲਬਮ ਹੈ ਮਾਨ ਐਲਬਮ ਕਾਬਰੀ ਗੇ ਲਾ
1: ਨਾ ਐਲਾਂ ਗੇ ਦੋ ਮਿਆਰ ਦੇ ਬਸ ਐਲਾਂ ਨੀ
0: ਹਾਂ ਵਰ ਮੂਸ ਨੀ ਦੀ ਦੋਸ ਕੋਲੇ ਤਾ ਦੋ
1: ਹਾਂ ਗੁਗੁਰੇ ਨੂੰ ਕਰਨੇ ਕ ਮੰਗੀ ਵਣਿਆ ਨੇ ਗੇ ਦੀ
0: ਮਾਨ ਦੋ
1: ਸ਼ੁਕਰੀਆ

0: ਚਾਲ ਰਾਗੋ ਮਿਰੇਗੇ ਮਿਸ਼ੋਗੇ ਐਮੇ ਫਾਹੂ ਬੈਵਰੀ ਐਮੀ ਵਾਹ ਕਦਾ ਕਾਲਨੀ ਅਸਤਾਮ ਦੇ ਕੁਮਰੀਆਂ
1: ਵਾਲਿਆ ਕੁਸਾਇਆ
0: ਕੀਨੇ ਹਾਲ ਮਰੀਆਂ
1: ਅਲਹਮਦੁਲਿਲਾ ਸਮਾ ਕੀਨੇ
0: ਹਮ ਬਰਾਬਰ ਕੀਨੇ ਮਣੀ ਮੂੰਹ ਸੁਣਤੀ ਕੋਲਾ
1: ਵਾਰਾ ਰੀਤ
0: ਠੀਕ ਹੈ ਮੂਸ ਮੇ ਤਾਂ ਹੋਤੀ ਮਿਆਨ ਕੋਬਾ ਕੋਨ ਕਮੇ ਗਤੀ ਉਲੇਨੀ
1: ਮੈਂ ਹਮ ਗੁਆਨ ਕਮ ਗੇ ਇੰਤਜ਼ਾਰ ਗੇ ਮੀਨੀ
0: ਇੰਤਜ਼ਾਰ ਗ ਹਮ ਦੋ ਦੇਗਨ ਕੇ ਕਿਉਂ ਨੀ ਮਾਲੀਤਾ ਇਹ ਕੰਨੀ ਵਿੱਚ ਦੋ ਮੇਰੇ ਦੇ ਮੀ ਬੜੂ ਰੇ ਕੇ ਮਰੀਆਂ
1: ਕੁੜਰੇ ਨਾ ਨਾ ਨੇ
0: ਮੇਰੇ ਫੁੱਟਬਾਲ ਆ ਗਿਆ ਮੀ ਫੁੱਟਬਾਲ ਬਲੰ ਮੀ ਲੋਬੀ ਕੁਰਾ ਫਰਾਇ ਤੱਕ ਹੀ ਸਾਰੇ ਬੜੂ ਰੇ ਮੀ ਵਰਲਡ ਕੱਪ ਨਿੰਮ ਮਾਰੇ ਮੇਰੇ ਮੀ
1: ਇਹ ਮਨ
0: ਮੇਰੇ ਬਾਹਰ ਜਹਾਂ ਆਇਰ ਕੋ ਮੈਚ ਫਸਾਣੀ ਅਹਿਮ ਵੀ ਮਹਿੰਗਾ ਮੀ ਕੋਨ ਨੰਬਰ ਨਗਾਣੀ ਤੀਨੇ ਹੱਥਰੇ ਨਗਾ ਫਮੇਤ ਬਾਕੀ ਮੇ ਤੇ ਕੇ ਦੇਂ ਇੰਗੇ
1: ਅਹ ਮੀ ਮੈਂ ਦੇ ਨਗਾ ਮਾ ਬਹੀ ਦੋ
0: ਦੇ ਨਗਾਣੀ ਗਾ ਬਬਾ ਲਾ ਲੰ ਦੋ
2: ਅਹ ਇੰਗੇ ਤਾਂ
0: ಹಿತುಗೆ ವೆರಿಯ ಮೀ ಲವ ಮೀ ಕಾಕು ಕಿಯಾಫವಾ ಲವ ಇಂಗೆ ಮೀ ಆಪ್ಷನ್ ಜವಾಬೆ ಮಿದೇನಿ ಇಂಗೆ ದೆ ಜವಾಬೆ ಮಿದೇನಿ ಉಮರ್ ಜಾಹಿರ್ ಅಲಿ ರಮೀಸ್ ಎಕ್ಕಲ ಕೇಣು ಹಿತುಗೆ ವೆರಿಯ ಕಮುಗ ವೀನಮ ಎಲವ ಕಾಕುಗೆ ಲವೇಂಗ್ ಹೇಯೆ ಉಮರ್ ಜಾಹಿರ್ ಹೇಯೆ ಅಲಿ ರಮೀಸ್ ಹೇಯೆ
1: ಉಮರ್ ಜಾಹಿರ್ ಹೆಂಗ್
0: ಹೀವನಿ ಹೆಂ ವಿ ರಂಗಳೆ ನೂನೆ ಜವಾಬ್ ಹೆಂಗ್ ಹೀವಿ ಮವಿ ಗೊತ್ತೆ ಅಲಿ ರಮೀಸ್ ಗೆ ಲವೇಕೆ ರೊಮ್ಯಾಂಟಿಕ್ ಲೋಬಿಗೆ ಲವೇಕೆ ಹಾ ಫಿರುಮಾ ವಾಹಕ ಹಿತುಗೆ ವೆರಿಯಾ ಕಮುಗ ವೀನಮ ದೆಣ್ಣೆ ಕಾಲ ಫಾಡ್ ಫಾಡ್ಗೆ ವಾಹಕ ತಕ್ಕೆ ಮಿ ಲವಾಗ ಕಿಯಾದೆನಿ ಲೋಬಿ ಹುಣ್ಣಾನೆ ತಾದೋ ಮಿಹಾರ ಜಮಾನ್ ಬದಲ್ವ ಮುಂಗ್ ಟಿಕ್ಟಾಕ್ ಗೆ ದುನಿಯಾ ಕವ್ವೆ ಸಾದೈ ಫಮಿತಿ ಬಿಹಾರ ಮೆನ್ನ ತೋ ಟಿಕ್ಟಾಕ್ ಬಲ ಮೀ ಹುಂ ವ್ಯಸ್ತೋ ರಂಗಲ್
1: ವಾಹಕುರಿ
0: ಹೋದ ಬಲ ಕೊಟ್ಟಾದ ಕೊಟ್ಟಾದ ನೀ ಮಣಿ ಮುನಿಯೇ ಮರೆ ಹೋದ ಬಲೆ ಕಾಲ ಫಿಲಾಬುರಿ ಹೇಗೆ ಹುರಿ ಬರ ಮೇ ಸಿಂಗೇನಿ ಹೇಗೆ ಸೋದಿ ಮೈನು ege varu nu bala ha nu bala la nangalu inge ajuma bala ma ki nek kame nu nen tajuri pa kuram ma ni huri ha kame
1: tajuri pa kuram balam bi ege filabri
0: filabri ho dam fennan inge
1: a
0: a ehem vi ma ko bala va jaha de na varan ufa veri banch veri ke de ma ki vedan a
1: me kolom vas varab banch veri
0: mi hisabu mi gadi ga kuriam mi gendia chal rago mi rege sho ni mala fa mi vaki velani emme hai hun teri na varang ufa veri vara baas veri rekhang edemun adi hama heme dive fm ge kuriam huri program takad dawatte mu assalamu alaikum